0: ਕ੍ਰਿਸ਼ਨ ਪ੍ਰਤੀ ਆਂਦੇ ਕੁਵਾਰ
1: ਤੋਤੇ ਨੂਰੀ ਨੂਰੀ ਮੂਹੀ ਤੋਤੇ ਨੂਰੀ ਨੂਰੀ ਮੂਹੀ
0: ਰਾਧੇ ਰਾਧੇ ਰਾਧੇ ਕੇ